ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਮਨੁੱਖ 'ਤੇ ਕੰਮ ਦਾ ਬੋਝ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ, ਇਸ ਲਈ ਇਸ ਨੂੰ ਸਵੈ ਚਲਿਤ ਕਰਨਾ ਇੱਕ ਵਧੀਆ ਵਿਚਾਰ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਕੰਪਨੀਆਂ ਹੁਨਰਮੰਦ ਵਿਅਕਤੀਆਂ ਨੂੰ ਕੰਪਨੀਆਂ ਦੇ ਵਿਕਾਸ ਲਈ ਚੁਣ ਸਕਦੀਆਂ ਹਨ। ਕੰਪਨੀਆਂ ਸਾਰੇ ਨਿਯਮਤ ਅਤੇ ਰੋਜ਼ਾਨਾ ਦੇ ਕੰਮ ਮਨੁੱਖਾਂ ਦੀ ਥਾਂ ਸਵੈ ਚਲਿਤ ਮਸ਼ੀਨਾਂ ਤੋਂ ਲੈ ਰਹੀਆਂ ਹਨ। ਅੱਜ ਅਸੀਂ ਵੇਖ ਰਹੇ ਹਾਂ ਕਿ ਮਨੁੱਖ ਦੇ ਜੀਵਨ ਵਿੱਚ ਮਸ਼ੀਨੀ ਬੁੱਧ ਨੇ ਇੱਕ ਵਿਸ਼ਾਲ ਸਥਾਨ ਪਾ ਲਿਆ ਹੈ ਅਤੇ ਕਿਸੇ ਵੀ ਖੇਤਰ ਦੀ ਆਧੁਨਿਕਤਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੋਗਦਾਨ ਤੋਂ ਹੀ ਨਿਰਧਾਰਿਤ ਕੀਤੀ ਜਾ ਰਹੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਜੋਖਮ ਜਾਂ ਖਤਰੇ ਵਾਲੇ ਕੰਮ ਵੀ ਬਹੁਤ ਆਸਾਨ ਹੋ ਗਏ ਹਨ। ਇਸ ਤਕਨੀਕ ਦੀ ਵਰਤੋਂ ਕਰਕੇ ਬਣਾਏ ਗਏ ਰੋਬੋਟ ਅਤੇ ਮਸ਼ੀਨਾਂ ਕਈ ਜੋਖਿਮ ਭਰੇ ਕੰਮ ਜਿਵੇਂ ਬੰਬ ਨੂੰ ਅਸਫਲ ਕਰਨਾ, ਵਧੇਰੇ ਠੰਡੇ ਜਾਂ ਗਰਮ ਇਲਾਕਿਆਂ ਵਿੱਚ ਕੰਮ ਕਰਨਾ, ਸਮੁੰਦਰ ਦੇ ਡੂੰਘੇ ਤਲ ਦੀ ਪੜਤਾਲ ਕਰਨ ਅਤੇ ਕੋਲੇ ਦੀਆਂ ਖਾਨਾਂ ਆਦਿ ਵਿੱਚ ਕੰਮ ਕਰਨ ਵਿੱਚ ਬਹੁਤ ਸਹਾਈ ਹਨ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਗਲਤੀ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਜਾਂਦੀ ਹੈ। ਸਿੱਟੇ ਵਜੋਂ ਕੋਈ ਵੀ ਕੰਮ ਘੱਟ ਸਮੇਂ ਵਿੱਚ ਕਰਕੇ ਸਹੀ ਨਤੀਜਿਆਂ 'ਤੇ ਪਹੁੰਚਿਆ ਜਾ ਸਕਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਹਰ ਖੇਤਰ ਵਿੱਚ ਨਵੀਆਂ ਖੋਜਾਂ ਕਰਨ ਦੀ ਯੋਗਤਾ ਵੀ ਪ੍ਰਦਾਨ ਕਰਦੀ ਹੈ, ਜਿਸ ਨਾਲ ਗੁੰਝਲਦਾਰ ਸਮੱਸਿਆਵਾਂ ਨੂੰ ਆਸਾਨੀ ਨਾਲ ਹੱਲ ਕਰਨ ਵਿੱਚ ਸਹਾਇਤਾ ਮਿਲਦੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਡਿਜੀਟਲ ਸਹਾਇਕ ਸਾਡੀਆਂ ਲੋੜਾਂ ਨੂੰ ਸਮਝਣ ਦੇ ਵੀ ਸਮਰੱਥ ਹਨ ਅਤੇ ਇਹ ਸਾਡੀ ਲੋੜ ਮੁਤਾਬਕ ਸਾਡੀ ਮਦਦ ਕਰਦੇ ਹਨ, ਜਿਸ ਨਾਲ ਸਮੇਂ ਅਤੇ ਮਨੁੱਖੀ ਯਤਨਾਂ ਦੀ ਬਹੁਤ ਬੱਚਤ ਹੋ ਜਾਂਦੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਸੂਝਵਾਨ ਸਿਸਟਮ ਦਾ ਨਿਰਮਾਣ ਕੀਤਾ ਜਾਂਦਾ ਹੈ ਜੋ ਖਤਰੇ ਅਤੇ ਡਾਟਾ ਦੀ ਉਲੰਘਣਾ ਦੀ ਪਛਾਣ ਕਰਦਾ ਹੈ ਅਤੇ ਸੁਰੱਖਿਆ ਦੇ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਹਾਇਤਾ ਕਰਦਾ ਹੈ। ਮਸ਼ੀਨ ਲਰਨਿੰਗ ਐਲਗੋਰਿਦਮ ਅਤੇ ਮਾਡਲ ਦੀ ਮਦਦ ਨਾਲ ਗੰਭੀਰ ਬਿਮਾਰੀਆਂ ਜਿਵੇਂ ਕਿ ਕੈਂਸਰ, ਪਾਰਕਿੰਸਨ ਆਦਿ ਦੀ ਪਛਾਣ ਅਤੇ ਇਸ ਸੰਬੰਧੀ ਭਵਿੱਖਬਾਣੀ ਕਰਨ ਵਿੱਚ ਮਦਦ ਮਿਲਦੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਵਰਚੁਅਲ ਸਹਾਇਕ ਅਲੈਕਸਾ, ਸੀਰੀ ਅਤੇ ਕੋਰਟਾਨਾ ਦਾ ਨਿਰਮਾਣ ਸੰਭਵ ਹੋਇਆ ਜੋ ਸਾਡੀ ਹਰ ਪੁੱਛ ਗਿੱਛ ਦਾ ਜਵਾਬ ਦਿੰਦੇ ਹਨ। ਅੱਜ ਕੱਲ੍ਹ ਦੇ ਬਹੁਤ ਪ੍ਰਚਲਿਤ ਸੋਸ਼ਲ ਮੀਡੀਆ ਚੈਨਲਾਂ ਆਦਿ 'ਤੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਪ੍ਰਯੋਗ ਹੁੰਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉਪਯੋਗ ਨਾਲ ਵਪਾਰਕ ਕੰਪਨੀਆਂ ਬਹੁਤ ਸਾਰਾ ਡਾਟਾ ਇਕੱਠਾ ਕਰਦੀਆਂ ਹਨ ਅਤੇ ਫਿਰ ਇਸ ਡਾਟੇ ਦਾ ਉਪਯੋਗ ਉਹ ਮਾਰਕੀਟਿੰਗ ਦੇ ਫੈਸਲਿਆਂ, ਪਹਿਲਕਦਮੀਆਂ ਨੂੰ ਚਲਾਉਣਾ ਅਤੇ ਸੰਚਾਲਨ ਕਰਨਾ, ਗ੍ਰਾਹਕ ਸੇਵਾ ਨੂੰ ਬਿਹਤਰ ਬਣਾਉਣ ਵਿੱਚ ਕਰਦੀਆਂ ਹਨ। ਆਪਣੇ ਮਨਪਸੰਦ ਅਗਲੇ ਗਾਣੇ ਜਾਂ ਸ਼ੋਅ ਨੂੰ ਦੇਖਣ ਸੁਣਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਸਿਫਾਰਿਸ਼ ਇੰਜਨ ਸਾਡੇ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਵੀ ਸਹਾਇਤਾ ਕਰਦੇ ਹਨ। ਹੁਣ ਜਿਵੇਂ ਜਿਵੇਂ ਸਾਡੀ ਨਿਰਭਰਤਾ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਿਤ ਮਸ਼ੀਨਾਂ 'ਤੇ ਵੱਧਦੀ ਜਾ ਰਹੀ ਹੈ, ਤਿਵੇਂ ਤਿਵੇਂ ਮਨੁੱਖ ਆਪਣੇ ਕੰਮ ਨੂੰ ਖੁਦ ਕਰਨ ਤੋਂ ਵੀ ਗੁਰੇਜ਼ ਕਰ ਰਿਹਾ ਹੈ ਅਤੇ ਇਸ ਗੱਲ ਦਾ ਡਰ ਵੀ ਸਤਾਉਣ ਲੱਗ ਪਿਆ ਹੈ ਕਿ ਆਉਣ ਵਾਲੀ ਪੀੜ੍ਹੀ ਕਿਤੇ ਆਲਸੀ ਹੀ ਨਾ ਹੋ ਜਾਵੇ, ਜਿਸ ਦੇ ਮਨੁੱਖੀ ਸਿਹਤ 'ਤੇ ਮਾੜੇ ਪ੍ਰਭਾਵ ਹੋ ਸਕਦੇ ਹਨ। ਮਸ਼ੀਨੀ ਬੁੱਧਤਾ 'ਤੇ ਅਧਾਰਿਤ ਮਸ਼ੀਨਾਂ ਦੇ ਹਾਰਡਵੇਅਰ ਅਤੇ ਸੋਫਟਵੇਅਰ ਨੂੰ ਨਿਯਮਿਤ ਰੂਪ 'ਤੇ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਇਹਨਾਂ ਨੂੰ ਨਿਰਧਾਰਿਤ ਸਮੇਂ 'ਤੇ ਅਪਡੇਟ ਨਾ ਕੀਤਾ ਜਾਵੇ ਤਾਂ ਇਹ ਸਾਡੇ ਕਿਸੇ ਕੰਮ ਵਿੱਚ ਸਹਾਇਤਾ ਨਹੀਂ ਕਰ ਸਕਦੀਆਂ ਅਤੇ ਇਹਨਾਂ ਦਾ ਰੱਖ ਰਖਾਵ ਵੀ ਬਹੁਤ ਖਰਚੀਲਾ ਹੈ। ਅੱਜ ਅਸੀਂ ਇਹ ਗੱਲ ਵੀ ਸੁਣ ਰਹੇ ਹਾਂ ਕਿ ਕਈ ਪ੍ਰਸਿੱਧ ਉਦਯੋਗ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਕੰਮ ਕਰ ਰਹੇ ਹਨ। ਉਦਾਹਰਣ ਵਜੋਂ ਖੋਜ ਇੰਜਨ, ਸਿਫਾਰਿਸ਼ ਐਲਗੋਰਿਥਮ ਅਤੇ ਸਵੈ ਡਰਾਈਵਿੰਗ ਕਾਰਾਂ ਆਦਿ। ਇਹ ਉਦਯੋਗ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਵਰਤੋਂ ਕਰਕੇ ਬਹੁਤ ਹੀ ਸਮਰੱਥ, ਤੇਜ਼ ਅਤੇ ਪੈਸਾ ਬਚਾਉਣ ਵਾਲੇ ਹੋ ਗਏ ਹਨ। ਸਿੱਖਿਆ ਦੇ ਖੇਤਰ ਵਿੱਚ ਵੀ ਮਸ਼ੀਨੀ ਬੁੱਧੀ ਬਹੁਤ ਸਹਾਇਕ ਹੈ। ਵਿਦਿਆਰਥੀਆਂ ਦੀ ਵਿਅਕਤੀਗਤ ਸਿੱਖਣ ਦੀ ਜ਼ਰੂਰਤ ਨੂੰ ਸਮਝ ਕੇ ਅਧਿਐਨ ਸਮੱਗਰੀ ਦੀ ਪੂਰੀ ਵਰਤੋਂ ਕੀਤੀ ਜਾ ਰਹੀ ਹੈ। ਹਰ ਵਿਦਿਆਰਥੀ ਨੂੰ ਉਸਦੀ ਯੋਗਤਾ ਅਨੁਸਾਰ ਅਤੇ ਉਸਦੀ ਰੁਚੀ ਮੁਤਾਬਕ ਸਿਖਲਾਈ ਦਿੱਤੀ ਜਾਂਦੀ ਹੈ, ਜੋ ਕਿ ਉਹਨਾਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਬਹੁਤ ਹੀ ਬਿਹਤਰ ਬਣਾ ਦਿੰਦੀ ਹੈ। ਮਸ਼ੀਨੀ ਬੁੱਧਤਾ ਦੀ ਵਰਤੋਂ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਵੀ ਬਣ ਰਹੇ ਹਨ। ਉਦਯੋਗਾਂ ਅਤੇ ਕਾਰੋਬਾਰਾਂ ਨੂੰ ਸਮਰੱਥ ਬਣਾਉਣਾ, ਰੁਜ਼ਗਾਰ ਦੀ ਸਿਫਾਰਿਸ਼ ਕਰਨਾ ਅਤੇ ਉਹਨਾਂ ਦੀ ਸੰਪੂਰਨਤਾ ਵਿੱਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਆਪਣਾ ਯੋਗਦਾਨ ਨਿਭਾ ਰਹੀ ਹੈ। ਭਵਿੱਖ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਨੂੰ ਨਵੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਏਗੀ। ਸਿਹਤ ਸੇਵਾਵਾਂ ਵਿੱਚ ਇਨਕਲਾਬ, ਸਿੱਖਿਆ ਦੇ ਮੈਦਾਨ ਵਿੱਚ ਨਵੇਂ ਮਾਪਦੰਡ

0: ਉਦਯੋਗ ਅਤੇ ਕਾਰੋਬਾਰਾਂ ਨੂੰ ਸਮਰੱਥ ਬਣਾਉਣ ਆਦਿ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਇੱਕ ਮਹੱਤਵਪੂਰਨ ਰੋਲ ਅਦਾ ਕਰੇ। ਹਰ ਨਵੀਂ ਟੈਕਨੋਲੋਜੀ ਦੀ ਤਰ੍ਹਾਂ ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਵੀ ਕੁਝ ਚੁਣੌਤੀਆਂ ਹਨ। ਇਹਨਾਂ ਵਿੱਚ ਡਾਟਾ ਪ੍ਰਾਈਵੇਸੀ, ਰੁਜ਼ਗਾਰ ਦੀ ਹਾਨੀ ਅਤੇ ਨੈਤਿਕ ਮੁੱਦਿਆਂ ਦੀ ਚਿੰਤਾਵਾਂ ਵੀ ਸ਼ਾਮਲ ਹਨ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਟੈਕਨੋਲੋਜੀ ਨੂੰ ਸਮਰੱਥਤਾ ਨਾਲ ਵਰਤਦਿਆਂ ਇਸ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਇਸ ਦੇ ਫਾਇਦਿਆਂ ਨੂੰ ਮਾਣ ਸਕੀਏ।
1: आर्टिफिशियल इंटेलिजेंस दी वर्तों हुणे तुसी सुनील बंगड़ दी ए वार्ता सुन रहे सी। ते हुण पेश है सुफियाना कलाम। लो सुनो ए कलाम। कुल्ली राह दे विच पाई असा तेरे ते आउंदा जांदा तकदा रही। गायका ने बीबी नूरा।